0: ਜਿੰਨੇ ਆਜ ਤੇ 500-600 ਸਾਲ ਪਹਿਲੇ ਇਨਵਾਇਰਮੈਂਟ ਕੋ ਸਾਫ ਰੱਖਣੇ ਕੇ ਲਿਏ ਬੋਲਾ ਥਾ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਆਪਣੀ ਮਾਤਾ ਪਰ ਕੁਛ ਗੰਦਗੀ ਫੈਲੇ ਤਾਂ ਸਬਸੇ ਬੁਰਾ ਇਨਸਾਨ ਹਮ ਸੇ ਕੋਈ ਨਹੀਂ ਸ਼ਰਮ ਦਾ ਕੰਮ ਤਾਂ ਕੂੜਾ ਫੈਲਾਉਣਾ ਇਹ ਇੱਜ਼ਤ ਮਾਨ ਦਾ ਕੰਮ ਹੈ ਕੂੜਾ ਸੰਭਾਲਣਾ ਔਰ ਲੋਕ ਕੂੜਾ ਫੈਲਾਉਣ ਚ ਸ਼ਰਮ ਨਹੀਂ ਕਰਦੇ ਸਫਾਈ ਕਰਨ ਚ ਸ਼ਰਮ ਕਰਦੇ
1: ਇਹ ਹੈ ਪੰਜਾਬ ਪੁਲਿਸ ਕੇ ਰਿਟਾਇਰਡ DIG ਇੰਦਰਜੀਤ ਸਿੰਘ ਸਿੱਧੂ ਜਿਨ੍ਹੇ ਚੰਡੀਗੜ੍ਹ ਕੇ ਲੋਕ ਰੋਜ਼ ਸੜਕ